0: ਜਿੰਨਾ ਨਿਰਣੇ ਤੇ ਰਹੇ ਹੈ ਕਈ ਨੀਤੀ ਤੇ ਚਾਹ ਰਹੇ ਹੈ ਤੇਰੀ ਟੀਮ ਵਿੱਚ ਵੀ ਹੋਏ ਤੂੰ ਬਿਆ ਚਾਰ ਮੇਰਨੋਂ ਆਰੋ ਮਾਨੇ ਇਹਨੇ ਦੇ ਯਾਰ ਹੋਏ ਰਨੇ ਮੇਰ ਮੇਰ ਨੇ ਬੈਠੀ ਹੈ ਇਹ
1: ਯੈਸ
0: ਯਾਨ ਇਨ ਤੇ ਰੋ ਵਾਟ ਇਹ ਰਾ ਵਾ ਕਰ ਦੋਂ ਡਾਉਨ ਆ ਮੇਰ ਯਾਰ ਬਿਆ ਚਾਰ ਇਹਦੋ ਵਾਟ ਆ ਰਟਿੰਗ ਵਾਰ ਚਾਰ ਕਾ ਕੇ ਟੂ ਵਿਦ ਇਹ ਆਣਾ ਮੇ ਰੋ ਇਹ ਮਾ ਬਿਗ ਮਾ ਪਾਵੇ ਤੋ ਆਰ ਪੈਨ ਨੇ ਅਚੇ ਬੈਨ ਵੰਗੇ ਚ ਮਾ ਮਾ ਦੇ ਟੀ ਬੇ ਐਲ ਕਾ ਉਹ ਮੇ ਜੀ ਮੋ ਕੈ ਨੇ ਚਲੋ ਗੁਆ ਮੈਂ ਜੋ ਬਾਰ ਅਗੇ ਟੀ ਕਾਰ ਨੇ ਕੋ ਤੇ ਮੋ ਆ ਗੇ ਸੋ ਅਬ ਟੀ ਵਨ ਹੋ ਯਾ
1: ਜੋ
0: ਯਰੰਗੇ ਇਹ ਨਾ ਕਾ ਰੋ ਮਾ
1: ਓਕੇ
0: ਤੋ ਜੀ ਜਾ ਬਿਆ ਚਾਹ ਰ ਨੇ ਮੇ ਰੇ ਕੁਆਇਨ ਮਨ ਇਹ ਰੋ ਦਾਰ ਨੇ
1: Very good. Mina get mati ene lawin ready near matini. Speak FM wangi yo get ma kuni ini biti mune kereke paju kuno. Hello. Speak FM.
2: Hello. Ene perfect.
1: Perfect. Tiko ene ni.
2: Ethiopian.
1: Oh, Ethiopian. Yes.
2: ಅನ್ನರನ ಟಿಕೆಟ್
1: ಹ್ಮ್
2: ಯಾ ಚಾರ್ಗೆ ಯಾವಕ್ಕೆಲ್ಲ ಓರೆ ಯಾವೆ ಮೀರನೆ
1: ಓಕೆ
2: ಪ್ಯಾನ್ ಪೈ ರಾಮ ಚರ ಯಾವ ಬಿಯಾ ಚಾರ್ ಮಪ್ಪೈ ಗುನನ್ ಪೆ ಮೇರ ಹ್ಮ್ ಚಿ ಚಿ ಬಿಯಾ ಚಾರ್ ಚರ್ ಫೇಲಿಂಗ್
1: ಹ್ಮ್ ಓಕೆ
2: ಪ್ಯಾನ್ ಕಾ ಕುಬೇರಿ ಚಲಾನ್ ಫುಲ್ ಡೌನ್ ಅವೇ ಆನ ಚರ ಚುಯೇನ್ ವಿಕ್ ಕೋನೋ ಅಂತ ಮೇರ ನನ್ ಗುನ್ನಾ ಮೇರ ಡಾ
1: No tap, yeah. Okay.
2: Four to twelve.
1: Meraki chopil wachi daro romu ya bibia chara. Yin be romu ya daro ento. Yinu mere tig tampang yat my bichara yabu, bia chara. Now, what any scenario madung la chowachi an rumba, ka yin per romu timagana command, ibi birika managing, birika supervising, get ma bia chara, work, kai pe romu. I don't know when I got my tea, yeah, or my bay. Eh, you and down here, Tim Girango. Hello.
3: Hello.
1: Hmm.
3: You can have a Kevin Laro.
1: Kevin Killaro.
3: Eh.
1: Afford it to all Kevin.
3: I'm some of my guy.
1: Hmm.
3: I'm not sure why I can get a million of the dear child, a poor mirror. Cold with pink on young in Yang Kong. He took butter con, sit on mama and known at where Tim.
1: Oh, kiri o ping.
3: Eh, ko kiri ping kung ano yun ang tawing oh, bera bera konye pe. Tawo ni yun ang ibig sabihin mo di mo ti. Si mama mo yun tawo ni ibig sabihin mo ni ba ang kung. Eh, si don yun din ang watyan ni anba. Si ramo nong ati, si ramo miya piya chara. Aram tayo din ata main.
1: Okay.
3: Eh, mama,
1: I'm not going to get it. I'm not going to worry about it.
3: Eh, no, I'm not going to worry about it. I'm
1: not going to worry about it. What's your name? Okay, let me know. I'm going to worry about it. I'm going to worry about it. Hello? Wow. Pierre Tech, the Kiranati, Orio Madung to 12, a ticket to Guchen King, Chimario, Gikancha, Dugo Rock, a Tironeki, a Kanpi, and a Chowanadung, a Tibeno Rio, Mabene, Chokchoka, Kelia, Gikine, a Yopini, a Martini, Lawin Radio, Pierre Tech, be in yet money, mighty gang, can you be in Dar money, be in Lacho money, be in yet money, mighty, a town of Mirki, Quinki, be a chat, tin lock tea, Ketimuni. Manu tamba pol mo katiki wago ma meta benemi ari kibeti kema lo na ti ko maling da ki xana ti ori ni tol la wini fri we ka duk chen ti chot ki nge man ka wadu ka ya
4: ka ya ra por we a bong wen ton na beach big farmer wa mi ngi ngo ma ti ti me
5: du mo ni ebi da na ti ka rai chente we tu ko ti me ka ji cha mer wa chere I wa chu e ma cha du tela ma chori de I cha wa ni ni wan wa toru ge pe wa mer ne anu tor ni mi wa ne ka ji da ko ni chene mo pere ma wa bi mi yu mu ni pul ka ti ke ni ba ka ko ni
4: Ngoma titi me ya tuli.
6: Iga moyo ponyo wani. Ekwaro mamegi. Paja palu tu. Kamai aki ye. Wiu birope wiri ye. Ena ye nwiri enu. Wafoyo mera chiga moy.
4: Wamiye ngi ngoma titi me. Speak farmer. Duan mapikik. Mamego, lamego, maktich,
6: maktich yajal.
4: Ani yumi intitichi,
6: maktich yajal la rima.
4: Tijbe, wegi na luri. Ching barja, waicha beach. Ipier borwe bungwe tonne beach. Speak FM, tuan mapegik.